ਜਦੋਂ ਕਿਸੇ ਨੇ ਬਾਬਾ ਬੁੱਲੇ ਸ਼ਾਹ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇੰਨੀ ਗਰੀਬੀ 'ਚ ਵੀ ਰਹਿ ਰੱਬ ਦਾ ਸ਼ੁਕਰੀਆ ਕਿੱਦਾਂ ਅਦਾ ਕਰਦੇ ਹੋ, ਅਤੇ ਬਾਬਾ ਜੀ ਨੇ ਕੀ ਕਿਹਾ?